ਇਹ ਹੈ ਰੇਡੀਓ ਗੁੰਜਨ ਧਰਮਸ਼ਾਲਾ 91.2 ਮੈਗਾਹਰਟਜ਼। ਇਸ ਵਕਤ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਪੰਜਾਬੀ ਗੀਤ। ਮੈਂ ਹਾਂ ਤੁਹਾਡੀ ਰੇਡੀਓ ਹੋਸਟ ਜੋਤੀ ਪਠਾਨੀਆ, ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਹੋਰ ਪੰਜਾਬੀ ਗੀਤ।

ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤਾਂ ਸ਼ਰੋਤਾਓ, ਥੋੜ੍ਹਾ ਦੇ ਅੱਗੇ ਵਧਦੇ ਨੇ, ਕਹਿੰਦੇ ਅਗਲੀ ਜਿਹੜਾ ਫਰਮਾਇਸ਼ ਹੈ, ਅਗਲਾ ਜਿਹੜਾ ਭਜਨ ਹੈ, ਸੇ ਤੁਹਾਂ ਤੱਕ ਪਹੁੰਚਾਉਂਦੇ ਨੇ।